0: ਅਰਮਾਨ ਮਾਨ ਪੁੱਛ ਰੇ ਮੈਂ ਦਿਲ ਗਿਰ ਫਿਸਲੇ ਮੈਂ ਦਿਲ ਗਿਰ ਫਿਸਲੇ ਆਇਨੇ ਕਦਮੇ ਖੰਭਲੇ ਖੁਜ਼ਿਆਮ ਯਾਰਾ ਖੁਬ ਦੇਤਾ ਖੁਜ਼ਿਆਮ ਦੋਸਤਾ ਖੁਬ ਦੇਤਾ ਸਿਰ ਬਖਤੇ ਆਵਲੇ ਲੇ ਅਮਾਨ ਅਮਾਨ ਅਮਾਨ ਅਮਾਨ ਅਮਾਨ ਮਾਨ ਪੁੱਛ ਰੇ
1: مان امان کوچره امان امان کوچره تب قولانا کم بره تب قولانا کم بره وقتی